ਕਾਚੀ ਹੁੰਦਾ ਚਾਹੇ ਵਾਂਗੀ ਹੋਵੇ ਤੇ ਰੋਗ ਰੋਗ ਹੀ ਹੁੰਦਾ ਚਾਹੇ ਖੰਗੀ ਹੋਵੇ ਨਸ਼ਾ ਨਸ਼ਾ ਹੀ ਹੁੰਦਾ ਚਾਹੇ ਭਾਂਗੀ ਹੋਵੇ ਤੇ ਯੱਟ ਯੱਟ ਹੀ ਹੁੰਦਾ ਚਾਹੇ ਨਾਂਗੀ ਹੋਵੇ।